0: ਪੈਟਲ
1: ਫਿਰ ਆਇਆ ਉਹ ਗਾਣਾ ਦੈਟ ਵੈਂਟ ਵਾਇਰਲ ਓਵਰਨਾਈਟ
2: ਤੁਸੀਂ ਜਿੱਥੇ ਵੀ ਜਾਂਦੇ ਹੋ ਸੇਰਾ ਕਰਾਉਂਦੇ ਹੋ ਦੱਸੋ ਕੀ ਚਾਹੁੰਦੇ ਹੋ ਦੱਸੋ ਕੀ ਚਾਹੁੰਦੇ ਹੋ ਤੁਸੀਂ ਜਿੱਥੇ ਵੀ ਜਾਂਦੇ ਹੋ ਸੇਰਾ ਕਰਾਉਂਦੇ ਹੋ ਦੱਸੋ ਕੀ ਚਾਹੁੰਦੇ ਹੋ ਦੱਸੋ ਕੀ ਚਾਹੁੰਦੇ ਹੋ
1: ਫਿਰ ਇੱਕ ਕੇ ਬਾਅਦ ਇੱਕ ਨਏ ਡ੍ਰੌਪਸ ਨਯਾ ਹੁੱਕ ਸਟੈਪ ਨਯਾ ਟ੍ਰੈਂਡ ਨਈ ਰੀਲ ਨਯਾ ਵਾਇਰਲ ਮੂਮੈਂਟ ਐਂਡ ਦੇਖਤੇ ਹੀ ਦੇਖਤੇ ਗੁਰੂ ਵਾਸ ਐਵਰੀਵੇਅਰ ਇੰਸਟਾਗ੍ਰਾਮ ਪਰ ਯੂਟਿਊਬ ਪਰ ਸ਼ਾਦੀਓ ਮੇ ਜਿਮ ਪਲੇਲਿਸਟ ਮੇ ਕਾਰ ਕੇ ਸਟੀਰੀਓਜ਼ ਮੇ ਇੱਕ ਗਾਣਾ ਰਗੋ ਮੇ ਘੁਸਾ ਨਹੀਂ ਕਿ ਗੁਰੂ ਐਂਡਸ ਅਪ ਡ੍ਰੌਪਿੰਗ ਅਨਦਰ ਬੈਂਗਰ ਪਿਛਲੇ ਇੱਕ ਸਾਲ ਮੇ ਗੁਰੂ ਕੇ ਗਾਣੋ ਕੋ 1 billion ਸੇ ਜ਼ਿਆਦਾ ਵਿਊਜ਼ ਮਿਲੇ ਹੈ ਨਾਟ ਮਿਲੀਅਨਸ billions and mujhe lagta hai guru randhawa singer se zyada ab ek architect ban chuke hain wo sirf music nahi bana rahe wo internet ki aadaton ko design kar rahe hain aur shayad isliye mujhe bilkul surprise nahi hota jab unka koi naya gana countdown par aa jata hai logon ko pasand bhi aane lagta hai kyunki guru aajkal hits nahi create kar rahe wo momentum create kar rahe hain this one is from dhamal 4 it's debuting this week on number 14 yeah
3: number 14
4: Yeah, fair agree.

0: episode 9.
1: ਹਾਉ ਚੁੱਪ ਕਰ ਲੰਘ ਜਾਵੇਂ ਕੋਲ ਦੀ ਤੂੰ ਸੰਗ ਜਾਵੇਂ ਇੱਕੋ ਤੱਕਣੀ ਚ ਤੇਰੇ ਰੰਗ ਵਿੱਚ ਰੰਗ ਜਾਵੇਂ।